0: अभी आप सुन रहे थे प्रोग्राम एक ही फिल्म से, आकाशवाणी दिल्ली का ये इंद्रप्रस्थ चैनल है। 1:40 होने को ही कुछ ही देर में समाचार प्रसारित होंगे।
1: उर्दू समाचार साडे दिल्ली केंद्र तो।
2: नमस्कार, ए आकाशवाणी है। इस बुलेटिन नाल मैं अमन देव। पहला चोणवीं खबरां। पश्चिमी बंगाल च बीजेपी विधायक दल का नेता चुनने लिए आज दोपहर बाद कोलकाता च मीटिंग होगी। रक्षा खोज ते विकास संगठन डीआरडीओ ते भारतीय हवाई फौज ने उड़ीसा के तट तों टैक्टिकल एडवांस्ड रेंज ऑगमेंटेशन तारा रक्षा प्रणाली की सफल परख की है। रेलवे ने रेल सुरक्षा ते जोर दिंदे उत्तरी रेलवे के मुख रूटां ते कवच आटोमैटिक ट्रेन सुरक्षा प्रणाली के विस्तार नूं मंजूरी दे दित्ती है। विदेश मंत्री डॉ एस जयशंकर ने विश्व आर्थिक स्थिरता के थम वजो भारत की वध रही भूमिका और अंतरराष्ट्रीय खुशहाली विच देश के महत्वपूर्ण योगदान उजागर किया है। आईपीएल क्रिकेट विच अज दिल्ली के अरुण जेटली स्टेडियम च दिल्ली कैपिटल्स का मुकाबला कोलकाता नाइट राइडर्स नाल होगा। पश्चिमी बंगाल च बीजेपी विधायक दल का नेता चुनने लिए अज दोपहर बाद कोलकाता च मीटिंग होगी। केंद्रीय निगरान ते केंद्रीय गृह मंत्री अमित शाह इस मीटिंग विच मौजूद रहणगे। ओह कोलकाता पहुंच गए ने। भाजपा ने हाल ही विच हुईयां विधानसभा चोणां विच इतिहासक जित दर्ज कीती जिस नाल सूबे विच टीएमसी दे 15 सालां दे शासन दा अंत हो गया। पश्चिमी बंगाल दी पहली बीजेपी सरकार दा सहुं चुक समागम कल कोलकाता दे ब्रिगेड परेड ग्राउंड विच होएगा। प्रधानमंत्री नरेंद्र मोदी, गृहमंत्री अमित शाह, बीजेपी प्रधान नितिन नवीन ते सारे एनडीए शासित राज्यां दे मुख मंत्रियां दे सहुं चुक समागम विच शामिल होण दी उम्मीद है। रक्षा खोज ते विकास संगठन डीआरडीओ अते भारतीय हवाई फौज ने कल उड़ीसा दे तट तों टैक्टिकल एडवांस्ड रेंज ऑगमेंटेशन तारा हथियार प्रणाली की पहली परख उड़ान सफलतापूर्वक की। रक्षा मंत्रालय ने एक बयान विच कहा है कि तारा देश की पहली स्वदेशी ग्लाइड हथियार प्रणाली है जो अनिर्देशित हथियार नूं सटीक निर्देशित हथियार विच बदलती है। मंत्रालय ने दस्सिया कि तारा नूं डीआरडीओ दीआं होर प्रयोगशालावां नाल हैदराबाद रिसर्च सेंटर इमारत प्लस वालों विकसित ते डिजाइन किया गया है। इसका उद्देश्य जमीन आधारित टीचे नष्ट करने घट कीमत वाले हथियार की मारू समर्था ते शुद्धता वधाउणा है। रक्षा मंत्री राजनाथ सिंह ने तारा हथियार की पहली टैसट उड़ाण लई डीआरडीओ हवाई फौज डीसीपीपी अते उद्योग नूं वधाई दित्ती है। उन्होंने इस नूं भारत दीआं स्वदेशी रक्षा समर्थावां नूं अगे वधाउण विच इक महत्वपूर्ण घटना दस्सिया है। रेलवे ने रेल सुरक्षा ते आधुनिकीकरण ते जोर दिंदे उत्तरी रेलवे दे मुख रूटां ते स्वदेशी तौर ते विकसित कवच आटोमैटिक ट्रेन सुरक्षा प्रणाली दे विस्तार नूं मंजूरी दे दित्ती है। इस प्रोजैक्ट ते लगभग 362 करोड़ रुपए दी लागत आएगी। इस तहत फिरोजपुर ते जम्मू डिवीजनां ते अहम हिस्सों विच लगभग 1478 किलोमीटर लंबे रेल मार्गां ते कवच सिस्टम स्थापित किया जाएगा। रेल मंत्रालय ने कहा कि प्रोजैक्ट तहत फिरोजपुर डिवीजन में लगभग 241 करोड़ रुपए की लागत 1000 किलोमीटर तो वध पटरी से कवच स्थापित किया जाएगा। जम्मू डिवीजन में जलंधर सिटी जंक्शन, जम्मू तवी, श्री माता वैष्णो देवी कटड़ा, बटाला पठानकोट जंक्शन और बनिहाल बारामूला सैक्शन से लगभग 121 करोड़ रुपए की लागत लगभग 446 किलोमीटर पटड़ी से कवच सिस्टम लाया जाएगा। कवच सिस्टम देश की स्वदेशी तौर पर विकसित आटोमैटिक ट्रेन सुरक्षा प्रणाली है। इस विच रेल हादसों को रोकने लई आटोमैटिक एमरजेंसी ब्रेक की व्यवस्था है। इस साल मार्च में राष्ट्रीय पेंशन योजना एनपीएस में शामिल होने वाले कुल उपभोक्ताओं की गिनती 2,17,00,000 तक पहुंच गई है। यह पेंशन बुढ़ापे दौरान लोगों को निर्विघन मासिक आमदन प्रदान करती है। पेंशन फंड रेगुलेटरी और विकास अथॉरिटी वालों नियमबद्ध यह योजना सेवा मुक्ति तो बाद नागरिकों को लंबे समय की वित्तीय सुरक्षा प्रदान करती है। एनपीएस अधीन प्रबंधन अधीन संपत्तियां लगभग 16,00,000 करोड़ रुपए तक पहुंच गई ने। इस दौरान अटल पेंशन योजना एपीवाई में शामिल लोगों की गिनती भी 8,96,00,000 तो वध हो गई है। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡ ਹੈ @AIRRNU ਜਲੰਧਰ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਵਿਸ਼ਵ ਆਰਥਿਕ ਸਥਿਰਤਾ ਦੇ ਥੰਮ ਵਜੋਂ ਭਾਰਤ ਦੀ ਵੱਧ ਰਹੀ ਭੂਮਿਕਾ ਅਤੇ ਅੰਤਰਰਾਸ਼ਟਰੀ ਖੁਸ਼ਹਾਲੀ ਵਿਚ ਦੇਸ਼ ਦੇ ਮਹੱਤਵਪੂਰਨ ਯੋਗਦਾਨ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਇਹ ਗੱਲ ਸੂਰੀਨਾਮ ਵਿਚ ਸੂਰੀਨਾਮੀ ਸਮਾਜ ਦੇ ਵੱਖ ਵੱਖ ਵਰਗਾਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਕਹੀ। ਹਾਲੀਆ ਅੰਕੜਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਸਾਲ ਵਿਸ਼ਵ ਵਿਕਾਸ ਲਈ ਅੰਤਰਰਾਸ਼ਟਰੀ ਮੁਦਰਾ ਫੰਡ IMF ਦੇ ਅਨੁਮਾਨ ਦਰਸਾਉਂਦੇ ਨੇ ਕਿ ਭਾਰਤ ਕੁੱਲ ਵਿਸ਼ਵ ਵਿਕਾਸ ਵਿੱਚ 17% ਯੋਗਦਾਨ ਪਾਉਂਦਾ ਹੈ। ਇਹ ਦਰਸਾਉਂਦਾ ਹੈ ਕਿ ਭਾਰਤ ਨੇ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਪ੍ਰਮੁੱਖ ਅਰਥ ਵਿਵਸਥਾ ਵਜੋਂ ਆਪਣੀ ਸਥਿਤੀ ਨੂੰ ਕਾਇਮ ਰੱਖਿਆ ਹੈ। ਸ੍ਰੀ ਜੈਸ਼ੰਕਰ ਨੇ ਕਿਹਾ ਕਿ ਭਾਰਤ ਅੰਤਰਰਾਸ਼ਟਰੀ ਅਰਥ ਵਿਵਸਥਾ ਵਿੱਚ ਜੋਖਮਾਂ ਨੂੰ ਘਟਾਉਣ ਵਿੱਚ ਮਦਦ ਕਰ ਰਿਹਾ ਅਤੇ ਆਪਣੇ ਵਿਸ਼ਵ ਭਾਈਵਾਲਾਂ ਲਈ ਵਧੇਰੇ ਵਿਕਲਪ ਪੈਦਾ ਕਰ ਰਿਹਾ ਹੈ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਆਬੂਧਾਬੀ ਵਿੱਚ ਸੰਯੁਕਤ ਅਰਬ ਅਮੀਰਾਤ UAE ਦੇ ਅੰਤਰਰਾਸ਼ਟਰੀ ਸਹਿਯੋਗ ਰਾਜ ਮੰਤਰੀ ਅਤੇ ਭਾਰਤ ਲਈ ਵਿਸ਼ੇਸ਼ ਦੂਤ ਰੀਮ ਅਲ ਹਾਸ਼ਮੀ ਨਾਲ ਮੁਲਾਕਾਤ ਕੀਤੀ ਹੈ। ਦੋਹਾਂ ਆਗੂਆਂ ਨੇ ਭਾਰਤ UAE ਵਿਆਪਕ ਰਣਨੀਤਿਕ ਭਾਈਵਾਲੀ ਅਤੇ ਆਪਸੀ ਹਿੱਤ ਦੇ ਅੰਤਰਰਾਸ਼ਟਰੀ ਮੁੱਦਿਆਂ ਦੀ ਸਮੀਖਿਆ ਕੀਤੀ। ਵਿਦੇਸ਼ ਮੰਤਰਾਲੇ ਅਨੁਸਾਰ ਦੋਵਾਂ ਧਿਰਾਂ ਨੇ ਵਪਾਰ, ਨਿਵੇਸ਼, ਊਰਜਾ, ਰੱਖਿਆ, ਵਿੱਤ, ਤਕਨਾਲੋਜੀ, ਸਿਹਤ, ਸਿੱਖਿਆ, ਸੱਭਿਆਚਾਰ ਅਤੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਸਬੰਧੀ ਪ੍ਰਗਤੀ ਦੀ ਚਰਚਾ ਕੀਤੀ। ਇਸ ਸਾਲ ਜਨਵਰੀ ਵਿੱਚ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹਾਇਨ ਅਤੇ ਫਰਵਰੀ ਵਿੱਚ ਆਬੂਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜ਼ਾਇਦ ਅਲ ਨਹਾਇਨ ਨੇ ਦੇ ਭਾਰਤ ਦੌਰੇ ਦੌਰਾਨ ਲਏ ਗਏ ਫੈਸਲਿਆਂ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਗਈ। ਆਕਾਸ਼ਵਾਣੀ ਨੇ ਆਪਣੀ ਸਥਾਪਨਾ ਦੀ 90ਵੀਂ ਵਰ੍ਹੇਗੰਢ ਮਨਾਉਣ ਲਈ ਅੱਜ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਇੱਕ ਮੈਰਾਥਨ ਦਾ ਆਯੋਜਨ ਕੀਤਾ। ਲਗਭਗ 3.5 ਕਿਲੋਮੀਟਰ ਦੀ ਦੌੜ ਆਕਾਸ਼ਵਾਣੀ ਭਵਨ ਤੋਂ ਸ਼ੁਰੂ ਹੋਈ ਅਤੇ ਕ੍ਰਿਸ਼ੀ ਭਵਨ, ਰੇਲ ਭਵਨ ਅਤੇ ਰਿਜ਼ਰਵ ਬੈਂਕ ਭਵਨ ਰਾਹੀਂ ਲੰਘਦੀ ਹੋਈ ਆਕਾਸ਼ਵਾਣੀ ਭਵਨ 'ਚ ਖਤਮ ਹੋਈ। ਆਕਾਸ਼ਵਾਣੀ ਅਤੇ ਦੂਰਦਰਸ਼ਨ ਸਮੇਤ ਪ੍ਰਸਾਰ ਭਾਰਤੀ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਮੈਰਾਥਨ ਵਿੱਚ ਹਿੱਸਾ ਲਿਆ। ਪ੍ਰਸਾਰ ਭਾਰਤੀ ਦੇ CEO ਗੌਰਵ ਦਵੇਦੀ ਅਤੇ ਆਕਾਸ਼ਵਾਣੀ ਦੇ ਡਾਇਰੈਕਟਰ ਜਨਰਲ ਰਾਜੀਵ ਕੁਮਾਰ ਜੈਨ ਨੇ ਮੈਰਾਥਨ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਤੇ ਪ੍ਰਸਾਰ ਭਾਰਤੀ ਦੇ CEO ਗੌਰਵ ਦਵੇਦੀ ਨੇ ਕਿਹਾ ਕਿ ਮੈਰਾਥਨ ਲੋਕਾਂ ਤੱਕ ਤੰਦਰੁਸਤੀ ਲਹਿਰ ਦਾ ਸੁਨੇਹਾ ਲੈ ਕੇ ਜਾਏਗੀ।
3: ਇਸ ਸਾਲ 90 ਵਰਸ਼ ਪੂਰੇ ਕਰਨੇ ਕੇ ਉਪਲਕਸ਼ ਮੇਂ ਵਿਭਿੰਨ ਕਾਰਜਕ੍ਰਮ ਆਕਾਸ਼ਵਾਣੀ ਮੇਂ ਆਯੋਜਿਤ ਕੀਏ ਜਾ ਰਹੇ ਹੈ। ਹਮਾਰੇ ਪੂਰੇ ਦੇਸ਼ ਮੇਂ ਜਿਤਨੇ ਵੀ ਸਟੇਸ਼ਨਸ ਹੈ, ਜੋ ਦੇਸ਼ ਮੇਂ ਫਿਟਨੈਸ ਕੀ ਏਕ ਮੂਵਮੈਂਟ ਮਾਨਯ ਪ੍ਰਧਾਨ ਮੰਤਰੀ ਜੀ ਕੇ ਆਹਵਾਨ ਪਰ ਆਰੰਭ ਹੋਈ, ਉਸਕਾ ਸੰਦੇਸ਼ ਵੀ ਲੋਗੋਂ ਤੱਕ ਲੈ ਜਾਣੇ ਕੇ ਲੀਏ ਯੇ ਉਸ ਕੜੀ ਮੇਂ ਏਕ ਕਦਮ ਥਾ ਕਿ ਆਕਾਸ਼ਵਾਣੀ ਸੇ ਜੈਸੇ ਆਪਕਾ ਲਗਾਵ ਪਿਛਲੇ 9 ਦਸ਼ਕੋਂ ਸੇ ਬਨਾ ਹੁਆ ਹੈ, ਆਨੇ ਵਾਲੇ ਸਮੇਂ ਮੇਂ ਵੀ ਵੈਸੇ ਹੀ ਬਨਾ ਰਹੇ।
2: ਆਕਾਸ਼ਵਾਣੀ ਦੇ ਡਾਇਰੈਕਟਰ ਜਨਰਲ ਰਾਜੀਵ ਕੁਮਾਰ ਜੈਨ ਨੇ ਕਿਹਾ ਕਿ ਇਸ ਮਹੀਨੇ ਦੇਸ਼ ਭਰ ਦੇ 232 ਆਕਾਸ਼ਵਾਣੀ ਕੇਂਦਰਾਂ ਤੇ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜਸ਼ਨ ਦੇਸ਼ ਦੀ ਸੇਵਾ ਵਿੱਚ ਆਕਾਸ਼ਵਾਣੀ ਦੇ ਜਨਤਕ ਪ੍ਰਸਾਰਕ ਵਜੋਂ ਯੋਗਦਾਨ ਨੂੰ ਦਰਸਾਉਂਦੇ ਨੇ। ਇਸ ਪ੍ਰੋਗਰਾਮ ਦਾ ਉਦੇਸ਼ ਤੰਦਰੁਸਤੀ, ਜਨਤਕ ਭਾਗੀਦਾਰੀ ਅਤੇ ਰਾਸ਼ਟਰੀ ਏਕਤਾ ਦੇ ਸੰਦੇਸ਼ ਨੂੰ ਉਤਸ਼ਾਹਿਤ ਕਰਨਾ ਹੈ।
4: ਬ੍ਰੋਡਕਾਸਟਰ ਹੋਣੇ ਕੇ ਨਾਤੇ ਜਬ ਇਸ ਤਰ੍ਹਾਂ ਕਾ ਕਾਰਜਕ੍ਰਮ ਹਮ ਕਰਤੇ ਹੈਂ ਤੋ ਇਸਕਾ ਸੰਦੇਸ਼ ਦੂਰ ਦੂਰ ਤੱਕ ਸੁਦੂਰ ਪ੍ਰਦੇਸ਼ ਤੱਕ ਪਹੁੰਚਤਾ ਹੈ ਔਰ ਯੇ ਬਹੁਤ ਬੜਾ ਉਦਾਹਰਣ ਹੋਗਾ।
3: ਦੇਸ਼ ਭਰ ਮੇਂ ਜੋ ਹਮਾਰੇ 232 ਮੁੱਖ ਕੇਂਦਰ ਹੈ ਉਨ ਪਰ ਯੇ ਆਯੋਜਨ ਇਸ ਮਹੀਨੇ ਆਯੋਜਿਤ ਹੋਗਾ ਔਰ ਯੇ ਉਤਸਵ ਹੈ ਹਮ ਦੇਸ਼ ਕੀ ਸੇਵਾ ਮੇਂ ਜੋ ਆਕਾਸ਼ਵਾਣੀ ਕਾ ਯੋਗਦਾਨ ਰਹਾ ਹੈ ਉਸ ਯੋਗਦਾਨ ਕੋ ਸੈਲੀਬ੍ਰੇਟ ਕਰ ਰਹੇ ਹੈ।
2: ਆਕਾਸ਼ਵਾਣੀ ਵੱਲੋਂ ਦੇਸ਼ ਵਿਆਪੀ ਜਸ਼ਨਾਂ ਦੇ ਹਿੱਸੇ ਵਜੋਂ ਪੰਜਾਬ ਵਿੱਚ ਵੀ ਆਪਣੇ ਜਲੰਧਰ ਅਤੇ ਪਟਿਆਲਾ ਸਟੇਸ਼ਨਾਂ ਤੇ ਭਾਲ ਕੇ 9 ਮਈ ਨੂੰ ਇੱਕ ਵਿਸ਼ੇਸ਼ ਵਾਕਾਥੋਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸਮਾਗਮ ਆਕਾਸ਼ਵਾਣੀ ਵੱਲੋਂ ਪਿਛਲੇ 9 ਦਹਾਕਿਆਂ ਦੌਰਾਨ ਸਰੋਤਿਆਂ ਨੂੰ ਨਿਰੰਤਰ ਦਿੱਤੀਆਂ ਗਈਆਂ ਬੇਮਿਸਾਲ ਸੇਵਾਵਾਂ ਨੂੰ ਸਮਰਪਿਤ ਹੋਏਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਕਾਸ਼ਵਾਣੀ ਪੰਜਾਬ ਦੇ ਕਲਸਟਰ ਹੈੱਡ ਅਤੇ ਡਿਪਟੀ ਡਾਇਰੈਕਟਰ ਜਨਰਲ ਇੰਜੀਨੀਅਰਿੰਗ ਰਣਜੀਤ ਮੀਨਾ ਨੇ ਦੱਸਿਆ ਕਿ ਇਸ ਵਾਕਾਥੋਨ ਵਿੱਚ ਆਕਾਸ਼ਵਾਣੀ ਦੇ ਅਧਿਕਾਰੀ ਅਤੇ ਕਰਮਚਾਰੀ, ਕਲਾਕਾਰ ਅਤੇ ਸਰੋਤੇ ਵੀ ਆਕਾਸ਼ਵਾਣੀ ਦੇ 90 ਸਾਲਾਂ ਦੇ ਸ਼ਾਨਦਾਰ ਸਫ਼ਰ ਨੂੰ ਯਾਦਗਾਰੀ ਬਣਾਉਣ ਲਈ ਇਸ ਵਿੱਚ ਸ਼ਿਰਕਤ ਕਰਨਗੇ। ਆਕਾਸ਼ਵਾਣੀ ਨਾਲ ਬੀਤੇ 60 ਸਾਲਾਂ ਤੋਂ ਵੱਧ ਸਮੇਂ ਤੋਂ ਜੁੜੇ ਸਰੋਤੇ ਗੁਰਮੀਤ ਸਿੰਘ ਖਾਨਪੁਰ ਨੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦਿਆਂ ਦੱਸਿਆ।
5: ਮੈਂ ਹਾਂ ਤੁਹਾਡਾ ਗੁਰਮੀਤ ਖਾਨਪੁਰੀ, ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਖਾਨਪੁਰ ਵਿੱਚ ਰਹਿੰਦਾ ਹੈ ਅਤੇ ਰੇਡੀਓ ਦਾ ਦੀਵਾਨਾ ਹੈ। ਮੈਂ ਆਕਾਸ਼ਵਾਣੀ ਦੇ 90 ਸਾਲ ਦੇ ਸਫ਼ਰ ਦੀ ਬਹੁਤ ਬਹੁਤ ਪ੍ਰਸ਼ੰਸਾ ਕਰਦਾ ਹਾਂ ਅਤੇ ਮੈਂ ਵੀ ਇੱਕ ਐਸਾ ਯਾਤਰੀ ਹਾਂ ਜਿਹੜਾ ਕਿ 60-65 ਸਾਲ ਤੋਂ ਇਸ ਨਾਲ ਜੁੜਿਆ ਹਾਂ, ਯਾਨੀ ਕਿ 1959 ਤੋਂ ਮੈਂ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਨਿਰਵਿਘਨ ਸੁਣਦਾ ਆ ਰਿਹਾ ਹਾਂ। ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਰੇਡੀਓ ਨੇ ਮੈਨੂੰ ਇੰਨਾ ਕੁਛ ਸਿਖਾਇਆ ਔਰ ਇਸਨੇ ਦੇਸ਼ ਦੀ ਤਰੱਕੀ ਵਿੱਚ, ਪੰਜਾਬ ਦੀ ਤਰੱਕੀ ਵਿੱਚ ਬਹੁਤ ਹੀ ਵਡਮੁੱਲਾ ਹਿੱਸਾ ਪਾਇਆ ਹੈ। ਬਹੁਤ ਬਹੁਤ ਵਧਾਈਆਂ ਇਸ 90 ਸਾਲ ਦਾ ਸਫ਼ਰ ਵਿੱਚ ਤੁਹਾਡਾ, ਬਹੁਤ ਬਹੁਤ ਧੰਨਵਾਦ।
2: IPL ਕ੍ਰਿਕਟ ਵਿੱਚ ਅੱਜ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਦਿੱਲੀ ਕੈਪੀਟਲਸ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਸ਼ੁਰੂ ਹੋਏਗਾ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪੱਛਮੀ ਬੰਗਾਲ 'ਚ BJP ਵਿਧਾਇਕ ਦਲ ਦਾ ਨੇਤਾ ਚੁਣਨ ਲਈ ਅੱਜ ਦੁਪਹਿਰ ਬਾਅਦ ਕੋਲਕਾਤਾ 'ਚ ਮੀਟਿੰਗ ਹੋਏਗੀ। ਰੱਖਿਆ ਖੋਜ ਅਤੇ ਵਿਕਾਸ ਸੰਗਠਨ ਅਤੇ ਭਾਰਤੀ ਹਵਾਈ ਫੌਜ ਨੇ ਓਡੀਸ਼ਾ ਦੇ ਤੱਟ ਤੋਂ ਟੈਕਟੀਕਲ ਐਡਵਾਂਸਡ ਰੇਂਜ ਆਗਮੈਂਟੇਸ਼ਨ ਤਾਰਾ ਰੱਖਿਆ ਪ੍ਰਣਾਲੀ ਦੀ ਸਫ਼ਲ ਪਰਖ ਕੀਤੀ ਹੈ। ਤੇ ਰੇਲਵੇ ਨੇ ਰੇਲ ਸੁਰੱਖਿਆ ਤੇ ਜ਼ੋਰ ਦਿੰਦਿਆਂ ਉੱਤਰੀ ਰੇਲਵੇ ਦੇ ਮੁੱਖ ਰੂਟਾਂ ਤੇ ਕਵਚ ਆਟੋਮੈਟਿਕ ਟ੍ਰੇਨ ਸੁਰੱਖਿਆ ਪ੍ਰਣਾਲੀ ਦੇ ਵਿਸਥਾਰ ਨੂੰ ਮਨਜ਼ੂਰੀ ਦਿੱਤੀ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
6: आदाब, ये आकाशवाणी है, खबरों के साथ मैं हबीब रहमान। आज कोलकाता में मगरबी बंगाल की बीजेपी कानून साज पार्टी अपना रहनुमा मुंतखब करने के लिए मीटिंग मुनाकिद करेगी। डीआरडीओ और भारतीय फजाइया ने मुल्की में तैयार किए गए तारा ग्लाइड हथियार की पहली आजमाइशी परवाज कामयाबी के साथ मुकम्मल की। वजीर आजम नरेंद्र मोदी ने सोमनाथ मंदिर को भारत के इस्तेहकाम, इत्तेहाद और तहजीबी ताकत की एक लाजवाल अलामत करार दिया है। बैनुल अक्वामी तिजारत की अमरीकी अदालत ने ट्रंप इंतजामिया की तरफ से भारत से लेकर दीगर मुल्कों तक आयद किए गए 10% महसूल को गैर कानूनी करार दिया है। अमरीकी सदर डोनाल्ड ट्रंप ने कहा है कि अमरीका और यूरोपीय यूनियन इस बात की यकीन दहानी में मुत्तहिद हैं कि ईरान कभी न्यूक्लियाई हथियारों का हामिल न हो। और आईपीएल क्रिकेट में आज शाम दिल्ली में डेली कैपिटल्स का मुकाबला कोलकाता नाइट राइडर्स से होगा। अब खबरें तफसील से। मगरबी बंगाल बीजेपी कानून साज पार्टी आज सहपहर अपना लीडर मुंतखब करने के लिए कोलकाता में मीटिंग करेगी। पार्टी के मरकजी मुशाहिद और मरकजी वजीर दाखला अमित शाह इस मीटिंग में शिरकत करेंगे। बीजेपी ने रियासत के हालिया असेंबली इंतखाबात में तारीखी जीत दर्ज की है, जिसके बाद रियासत में टीएमसी का 15 साल दौर हुकूमत खत्म हो गया। मगरबी बंगाल की पहली बीजेपी हुकूमत की हलफ बरदारी तकरीब कल कोलकाता के ब्रिगेड परेड ग्राउंड में मुनाकिद होगी। वजीर आजम नरेंद्र मोदी, वजीर दाखिला अमित शाह, बीजेपी सदर नितिन नबीन और बीजेपी के जेर इकतदार तमाम रियासतों के उजराए आला हलफ बरदारी की इस तकरीब में शिरकत करेंगे। दिफाई तहकीक व तरक्की की तंजीम डीआरडीओ और भारतीय फजाइया ने मजीद फासले तक मार करने वाले छोटे हथियार तारा की पहली आजमाइशी परवाज कामयाबी के साथ मुकम्मल की। यह तजर्बा कल उड़ीसा के साहिल से कुछ दूर किया गया। वजीर दिफा राजनाथ सिंह ने इस पहली आजमाइशी परवाज पर डीआरडीओ, भारतीय फजाइया, डीसीपीपी और सनत को मुबारकबाद दी है। उन्होंने इस कामयाबी को मुल्क ही में तैयार किए गए दिफाई हथियारों की तरक्की के मैदान में एक अहम पेशरफ्त करार दिया है। पेश है एक रिपोर्ट।
7: वजारत दिफा ने एक बयान में कहा है कि मार करने की दूरी में इजाफे वाला यह हथियार तारा मुल्क में ही तैयार किया गया ऐसा पहला ग्लाइड हथियार निजाम है, जो बगैर रहनुमाई वाले हथियार को बारीक निशाने वाले हथियार में बदल देता है। वजारत ने बताया कि तारा को हैदराबाद के तहकीकी मरकज इमारत प्लस और डीआरडीओ की दीगर लेबोरेटरीज ने मिलकर तैयार किया है। इसका मकसद कम कीमत वाले हथियार की बिल्कुल सही निशाने पर पहुंचकर दुश्मन को हलाक करने की सलाहियत में इजाफा करना है। यह हथियार तरक्की और इसके बड़े पैमाने पर तैयारी से मुतालिक शराकत दारों और दीगर भारतीय सनतों ने तैयार किया है और इसे बड़ी तादाद में तैयार करने का काम शुरू कर दिया गया है। न्यूज डेस्क से सौम्य शरण की रिपोर्ट के साथ उर्दू खबरों के लिए मैं असलम बेग।
6: वजीर आजम नरेंद्र मोदी 11 मई को गुजरात में सोमनाथ मंदिर जाएंगे। 1951 में मंदिर का अहया किए जाने के बाद भारत के पहले सदर जमहूरिया राजेंद्र प्रसाद के हाथों इफ्तिताह किए जाने के बाद से 75 साल पूरे होने के मौके पर जनाब मोदी वहां जाएंगे। वजीर आजम ने आज एक कौमी रोजनामे में एक मजमून तहरीर किया है और इसमें ये जानकारी दी गई है। अपने मजमून में जनाब मोदी ने कहा कि उन्हें चंद माह के अंदर ही सोमनाथ से वाबस्ता दो अहम तकरीबात में शिरकत करने का